ਹੋਵੇ ਸਾਨੂੰ ਡਣਾ ਤੂੰ ਮਟਾਹੇ ਨੇ ਬਹਿ ਕੇ ਲਾ ਉਹ ਬੜਾ ਇਹਨੇ ਬੋਲੋ ਤਾਂ ਸਮਝ ਗਿਆ ਨਾ ਤੂੰ ਇਵੇਂ ਹੁੰਦਾ ਹੀ ਨਹੀਂ।